ਕਾਲੇ ਬਿਲਕੁਲ ਸ਼ਮੀਲੀ ਜੀ ਸਟਾਰਟ ਕੇ ਬਿਲਕੁਲ ਕਾਲ ਸ਼ਮੀਲੀ ਜੀ ਔਰ ਦਿਨ ਲਵਾ ਮੈਸੇਜ ਹਾਂ ਬਿਲਕੁਲ ਅਰਤ ਕਵਰੀ ਸੀ ਪਦੇ ਪ੍ਰੋਗਰਾਮ ਸੀ ਛੇ ਮਤਲਬ ਤੁਸ ਚਿਰਤਾ ਚਿਰਤਾ ਕੇ ਆਵਾਜ਼ ਹੋ ਰਹੀ ਕਮਾ ਰੇਡੀਓ ਬਾਨੇ ਮਤਲਬ ਤੁਸ ਆਵਾਜ਼ ਹੋ ਰਹੀ ਦਾ ਬਿਲਕੁਲ ਜ਼ਰੂਰ ਤਵੇਲੀ ਸੀ ਪਦੇ ਦਵੜ ਨੰਬਰ ਬਾਨੇ ਪ੍ਰੋਗਰਾਮ ਸੀ ਕਾਲ ਕਵਲੀ ਸੀ ਔਰ ਸਭ ਸਭ ਮੈਸੇਜ ਹਾਂ ਕਵਲੀ ਸੀ

0: ਅੱਛਾ ਜੀ, ਕਾਲ ਦਰ ਤਰਜੀ ਪ੍ਰੋਗਰਾਮ ਸੀ ਕਾਲ ਸ਼ਮਿਲ ਵੀ ਕਿਸੇ ਵੀ ਕਾਲ ਬਣੇ ਬਲ ਸ਼ੋਕ ਦੇ ਕੰਮ ਦੇਣ ਦੇ ਅਸਲਾਮੁ ਅਲੈਕੁਮ ਹਜੀ ਬਿਲਕੁਲ ਤੁਸੀਂ ਕਾਲ ਜੀ ਕੰਦੇ ਹਾਰਡ ਡ੍ਰੌਪ ਸ਼ੋ ਮਤਲਬ ਗਿੰਟੀ ਪੂਰਾ ਸ਼ੋ ਕਿਸੇ ਵੀ ਕਾਲ ਬਣੇ ਬਲ ਸ਼ੋਕ ਦੇ ਕੰਮ ਦੇਣ ਦੇ ਅਸਲਾਮੁ ਅਲੈਕੁਮ ਜੀ ਸੋ ਖਬਰ ਕਿ ਹੋਈ ਕੰਮ ਦੇਣਾ
1: ਜੰਨਤ ਵਜ਼ੀਰ ਦੇ ਵਜ਼ੀਰਸਤਾਨ
0: ਹਜੀ ਪ੍ਰੋਗਰਾਮ ਸ਼ੀ ਦਰਦਾ ਹਰ ਕਲੇ ਵੀ
1: ਸ਼ੁਕਰ ਮਨਨ
0: ਸਰੰਗੇ ਪਰਵਾਨ ਦੇ ਸਹੀ ਬਿਲਕੁਲ ਠੀਕ ਠਾਕ ਅਲਹਮਦੁਲਿਲਾ ਪ੍ਰੋਗਰਾਮ ਹੋਰ ਵੇਖਣਾ ਸਰੰਗੀ
1: ਅਲਹਮਦੁਲਿਲਾ
0: ਅੱਛਾ ਜੀ ਨਨ ਦੇ ਫਸਟ ਟਾਈਮ ਕਾਲ ਹੋ ਗਿਆ ਪ੍ਰੋਗਰਾਮ ਕੀ
1: ਯਾਰ ਨਨ ਮੇ ਦੇ ਤਕੜਾ ਜੇ ਸਰ
0: ਅੱਛਾ ਜੀ ਨੋ ਟਾਈਮ ਦੇ ਹਮ ਸਹੀ ਸਰ ਬੜੇ ਦਾ
1: ਨੋ ਟਾਈਮ ਦੇ ਹਮ ਸਹੀ ਤਰ ਨਨ ਦੇ ਲੈ ਜੇ ਖਾਨ ਦੇ ਰੋਕਾ
0: ਸਹੀ ਨਨ ਪ੍ਰੋਗਰਾਮ ਖਾਨ ਦੇ ਰੋਕਾ
1: ਨਨ ਪ੍ਰੋਗਰਾਮ ਖਾਨ ਦੇ ਰੋਕਾ
0: ਡੇਰ ਮਨਨਾ ਜੀ ਪ੍ਰੋਗਰਾਮ ਕੀ ਦੇ ਨਨ ਫਸਟ ਟਾਈਮ ਕਾਲ ਹੋ ਗੋ ਨੋ ਪ੍ਰੋਗਰਾਮ ਕੀ ਉਹ ਦਿਨ ਲਵਾ ਰੇਡੀਓ ਅਮਨ ਫੈਮਿਲੀ ਕੇ ਦਰਦਾ ਹਰ ਕਰੇਗੀ ਜੀ ਸਹੀ ਦਾਰਾ ਤੋਂ ਜੀ ਪ੍ਰੋਗਰਾਮ ਕੀ ਬਾਤ ਸਭ ਰਵਾੜੇ ਸਭ ਰਸਰ ਸ਼ਰੀਕ ਕਵੀ
1: ਪ੍ਰੋਗਰਾਮ ਸੇ ਮੇ ਸਾਨੂੰ ਮਨਾ ਦੀ
0: ਜੀ ਜੀ
1: ਲਾਰ ਬਰ ਪਸ਼ਤਨਾ ਤਾਂ
0: ਸਹੀ
1: ਉਹ ਪਚੇਰੇ ਮੁਸ਼ਰਮ ਬੰਗਸ਼ਾ
0: ਅੱਛਾ ਜੀ
1: ਪ੍ਰੋਗਰਾਮ ਦੇ ਜਰ ਪਤਾ
0: ਹਾਂਜੀ ਸਹੀ ਜਸੋ ਕੋਸ਼ਿਸ਼ ਕਰੋ ਜੇ ਮੁਸ਼ਰ ਬੰਗਸ਼ ਪਵਾਸ ਕੇ ਸੰਦਰ ਦਾ ਸੰਦਰ ਦਾ ਤਪਲੇ ਗਾ ਫਰਮਾਇਸ਼ੀ ਪ੍ਰੋਗਰਾਮ ਹੋਣਾ ਦੇ ਹੋਬਿਆ ਹਾਂ ਦਾ ਟੋਲੇ ਸੰਦਰ ਇਤੋ ਸੇ ਪਨੋ ਮਾਨੇ ਸਹੀ ਦਾ
1: ਅਸਾ ਕੋਰ ਮਨਨ
0: ਲੇਰ ਮਨਨ ਥੈਂਕ ਯੂ ਕਾਲ ਕਵਲੀ ਯੋ ਜਹਾਨ ਮਨਨ